0: ਸੀ
1: ਕੀ ਗੱਲ ਕਰਨੀ ਹੈ
0: ਤੇਰੇ ਮੇਰੇ ਬਾਰੇ
1: ਕੀ
0: ਯਾਰ ਬਚਪਨ ਤੋਂ ਲੈ ਕੇ ਅੱਜ ਤੱਕ ਤੂੰ ਹੀ ਹੈ
1: ਬਚਪਨ ਦੀ ਬਾਤ ਹੋਰ ਸੀ
0: ਯਾਰ 10 ਸਾਲ ਹੋ ਗਏ
1: ਅੱਛਾ ਮੈਂ ਲੇਟ ਹੋ ਰਹੀ ਹਾਂ ਹੁਣ ਤੇ ਗੱਲ ਕਰਦੀ ਹਾਂ
0: ਅੱਛਾ ਚੱਲ ਫਿਰ ਫੋਨ ਨੰਬਰ ਦੇ ਦੇ